0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਰਿਸ਼ਤਿਆਂ ਦਾ ਅਸਲ ਮਤਲਬ ਜ਼ਿੰਦਗੀ ਦੇ ਹਰ ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਹੈ, ਜਿਵੇਂ ਕਿ ਭੈਣ ਭਰਾ ਦਾ ਰਿਸ਼ਤਾ। ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਲੱਖ ਲੱਖ ਵਧਾਈਆਂ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੋਵੇਗਾ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਹੋਣਗੇ ਡਾਕਟਰ ਸਾਰਿਕਾ ਸ਼ਰਮਾ। ਇਸ ਤੋਂ ਬਾਅਦ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ। ਰੱਖੜੀ ਭਾਰਤੀ ਸੱਭਿਆਚਾਰ ਦਾ ਇੱਕ ਪਵਿੱਤਰ ਤੇ ਭਾਵਨਾਤਮਕ ਤਿਉਹਾਰ ਹੈ। ਇਹ ਭੈਣ ਭਰਾ ਦੇ ਪਿਆਰ, ਰੱਖਿਆ ਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਬੰਧਨ ਦੋ ਸ਼ਬਦਾਂ ਤੋਂ ਬਣਿਆ ਹੈ, ਰੱਖੜੀ ਤੇ ਬੰਧਨ। ਰੱਖੜੀ ਦਾ ਮਤਲਬ ਹੈ ਰੱਖਿਆ ਦਾ ਧਾਗਾ ਤੇ ਬੰਧਨ ਦਾ ਮਤਲਬ ਹੈ ਰਿਸ਼ਤਾ ਜਾਂ ਵਾਅਦਾ। ਰੱਖੜੀ ਦੇ ਧਾਗੇ ਨੂੰ ਸਿਰਫ ਇੱਕ ਧਾਗਾ ਨਹੀਂ ਮੰਨਿਆ ਜਾਂਦਾ, ਸਗੋਂ ਇਹ ਭੈਣ ਭਰਾ ਵਿਚਕਾਰ ਪਿਆਰ, ਵਿਸ਼ਵਾਸ ਤੇ ਇੱਕ ਦੂਜੇ ਦੇ ਨਾਲ ਖੜੇ ਰਹਿਣ ਦੀ ਭਾਵਨਾ ਦਾ ਪ੍ਰਤੀਕ ਵੀ ਹੈ। ਇਸ ਤਿਉਹਾਰ ਨੂੰ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਦੀ ਹੈ ਤੇ ਉਸ ਦੀ ਲੰਬੀ ਉਮਰ, ਖੁਸ਼ੀ ਤੇ ਸਫਲਤਾ ਦੀ ਅਰਦਾਸ ਕਰਦੀ ਹੈ। ਭਰਾ ਵੀ ਭੈਣ ਨੂੰ ਰੱਖਿਆ ਦਾ ਵਾਅਦਾ ਕਰਦਾ ਹੈ ਤੇ ਉਸ ਨੂੰ ਤੋਹਫਾ ਦਿੰਦਾ ਹੈ। ਇਹ ਤਿਉਹਾਰ ਪਰਿਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ ਤੇ ਭੈਣ ਭਰਾ ਵਿਚਕਾਰ ਪਿਆਰ ਨੂੰ ਨਵੀਂ ਊਰਜਾ ਦਿੰਦਾ ਹੈ। ਰੱਖੜੀ ਸਿਰਫ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾ ਹੈ। ਇਹ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਰਿਸ਼ਤਿਆਂ ਵਿੱਚ ਪਿਆਰ, ਵਿਸ਼ਵਾਸ ਤੇ ਰੱਖਿਆ ਕਿੰਨੀ ਜ਼ਰੂਰੀ ਹੈ। ਭਾਵੇਂ ਸਮਾਂ ਬਦਲ ਜਾਵੇ ਪਰ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਸਦਾ ਕਾਇਮ ਰਹਿੰਦਾ ਹੈ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਰੱਖੜੀ ਦੀਆਂ ਲੱਖ ਲੱਖ ਵਧਾਈਆਂ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਨੇ ਡਾਕਟਰ ਸਾਰਿਕਾ ਸ਼ਰਮਾ।
1: ਤਿਉਹਾਰਾਂ ਦਾ ਦੇਸ਼ ਭਾਰਤ ਅਜਿਹਾ ਰਾਸ਼ਟਰ ਹੈ ਜਿਸ ਵਿੱਚ ਵੱਖ ਵੱਖ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਵੱਖੋ ਵੱਖ ਤਿਉਹਾਰਾਂ ਵਿੱਚ ਮਾਨਵੀ ਸੰਬੰਧਾਂ ਅਧੀਨ ਭੈਣ ਭਰਾ ਦੇ ਨੇੜਤਾ ਤੇ ਅਪਣਤ ਭਰੇ ਰਿਸ਼ਤਿਆਂ ਉੱਪਰ ਆਧਾਰਿਤ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ ਹੈ। ਇਸ ਦੀਆਂ ਪੱਥਰ ਲੀਕਾਂ ਤੋਂ ਤੁਰੀ ਆ ਰਹੀ ਰੱਖੜੀ ਬੰਨਣ ਦੀ ਪਰੰਪਰਾ ਵੱਲੋਂ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਭੈਣ ਭਰਾ ਦੇ ਆਪਸੀ ਪਿਆਰ, ਸਦਭਾਵਨਾ, ਨਿੱਘ ਅਤੇ ਅਪਣਤ ਭਰੇ ਰਿਸ਼ਤੇ ਦੀ ਮਹਿਕ ਚੋਹਾਂ ਪਾਸਿਓਂ ਰੱਖੜੀ ਦੇ ਦਿਨ ਕਰੀਬ ਆਉਣ ਸਮੇਂ ਖਿਲਰੀ ਪਈ ਹੁੰਦੀ ਹੈ। ਭਾਰਤੀ ਕੈਲੰਡਰ ਮੁਤਾਬਕ ਹਰ ਸਾਲ ਸਾਉਣ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਰੱਖੜੀ ਮਨਾਈ ਜਾਂਦੀ ਹੈ। ਸਾਉਣ ਮਹੀਨੇ ਮਨਾਏ ਜਾਣ ਕਾਰਨ ਇਸ ਦੇ ਕਈ ਨਾਂ ਪ੍ਰਚਲਿਤ

हन, सौणी, सलूनी, रक्षाबंधन, रखड़ी। इस दिन हर साल भैणां अपने भरावां दे गुट ते रखड़ियां बनदियां हन। ਉਹ ਆਪਣੇ ਭਰਾਵਾਂ ਦੀ ਲੰਮੀ ਉਮਰ, ਤੰਦਰੁਸਤੀ ਅਤੇ ਖੁਸ਼ਹਾਲੀ ਦੀ ਕਾਮਨਾਵਾਂ ਰਾਹੀਂ ਜੀਵਨ ਦੀ ਨਿਰਸਤਾ ਅਤੇ ਖੜੋਤ ਨੂੰ ਭੰਗ ਕਰਦੀਆਂ ਹਨ। ਐਸੇ ਕਰਕੇ ਇਹ ਤਿਉਹਾਰ ਖੁਸ਼ੀਆਂ ਤੇ ਹੁਲਾਸ ਦਾ ਤਿਉਹਾਰ ਅਖਵਾਉਂਦਾ ਹੈ, ਜਿਸ ਨੂੰ ਮਨਾਉਣ ਦੀ ਤਿਆਰੀ ਕੀ ਪਿੰਡ ਹੋਵੇ ਕੀ ਸ਼ਹਿਰ, ਸਭ ਪਾਸੇ ਬੜੇ ਉਤਸ਼ਾਹ ਤੇ ਉਮੰਗਾਂ ਨਾਲ ਕਈ ਕਈ ਦਿਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਸਾਡੇ ਸਮਾਜਿਕ ਸੱਭਿਆਚਾਰਕ ਰਿਸ਼ਤਿਆਂ ਦਾ ਕੇਂਦਰੀ ਧੁਰਾ ਇਸ ਮੋਹ ਭਿੱਜੇ ਪਿਆਰ, ਮਾਣ ਸਤਿਕਾਰ ਅਤੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਤਿਉਹਾਰ ਮਨਾਉਣ ਦੀ ਇੱਛਾ ਹਰ ਕੁੜੀ ਅੰਦਰ ਹੁੰਦੀ ਹੈ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ। ਉਹ ਪਰਮਾਤਮਾ ਪਾਸਿਓਂ ਇੱਕ ਵੀਰ ਦੇਣ ਲਈ ਦਿਲੋਂ ਅਰਜ਼ੋਈਆਂ ਕਰਦੀ ਹੈ। ਵੀਰਾਂ ਵਾਲਿਆਂ ਦੇ ਨਖਰੇ ਬਥੇਰੇ, ਇਕੱਲਿਆਂ ਦੀ ਪੁੱਛ ਕੋਈ ਨਾ, ਭੈਣ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਜੀ ਵੀਰ ਨਾ। ਇਸ ਤਰ੍ਹਾਂ ਬੜੇ ਹੀ ਮਾਣ ਤਾਣ ਨਾਲ ਆਪਣੇ ਭਰਾ ਦੀਆਂ ਵਡਿਆਈਆਂ ਕਰਦੀ, ਬਚਪਨ ਤੋਂ ਲੈ ਕੇ ਬਤੀਤ ਕੀਤੇ ਹਰ ਪਲ ਖਿਣ ਨੂੰ ਚੇਤੇ ਕਰਦੀ ਭੈਣ ਯਾਦਾਂ ਨੂੰ ਅੰਦਰੋਂ ਸਮੋਏ ਰਹਿੰਦੀ ਹੈ। ਇਸੇ ਕਾਰਨ ਇਹ ਤਿਉਹਾਰ ਹਰ ਭੈਣ ਭਰਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭੈਣ ਭਰਾ ਅਤੇ ਸਮੁੱਚੇ ਪਰਿਵਾਰ ਨੂੰ ਅਪਣੱਤ, ਸਹਿਯੋਗ, ਇਕੱਠ ਜਾਂ ਭਾਈਚਾਰਕ ਏਕਤਾ ਦੇ ਨਾਲ ਜੋੜਦੇ ਹੋਏ ਹਰ ਸਾਲ ਪੁਨਰ ਸੁਰਜੀਤ ਕਰਦਾ ਹੈ। ਇਸ ਬਾਰੇ ਆਧੁਨਿਕਤਾ ਅਤੇ ਪੂੰਜੀ ਕੇਂਦਰਿਤ ਸੋਚ ਦੇ ਪ੍ਰਭਾਵ ਅਧੀਨ ਲੋਕਾਂ ਵਿੱਚ ਹਾਲਾਂਕਿ ਪਹਿਲਾਂ ਨਾਲੋਂ ਫਰਕ ਦਿਸਦਾ ਹੈ, ਲੇਕਿਨ ਇਹ ਤਿਉਹਾਰ ਸਿਰਫ ਸਜਾਵਟ ਜਾਂ ਦਿਖਾਉਟੀ ਜਾਂ ਨਕਦੀ ਲੈਣ ਦੇਣ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਸਗੋਂ ਇਸ ਦਿਨ ਨਿਭਾਈ ਜਾਂਦੀ ਹਰ ਰੀਤ ਰਸਮ ਨਾਲ ਸਾਨੂੰ ਲੁਕਵਾਂ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਜਿਸ ਸੰਯੁਕਤ ਪਰਿਵਾਰ ਦੀ ਸੰਕਲਪਨਾ ਨੂੰ ਭੁੱਲਦੇ ਵਿਸਰਦੇ ਜਾ ਰਹੇ ਹਾਂ, ਮੇਲ ਮਿਲਾਪ ਤੋਂ ਦੂਰ ਹੁੰਦੇ ਜਾ ਰਹੇ ਹਾਂ, ਉਸ ਨੂੰ ਰੱਖੜੀ ਦੇ ਦਿਨ ਰਾਹੀਂ ਉਤਸਵ ਮਨਾਉਂਦੇ ਹੋਏ ਮੁੜ ਬਰਕਰਾਰ ਰੱਖੀਏ। ਇਸ ਦਾ ਕਾਰਨ ਇਹ ਵੀ ਹੈ ਕਿ ਜੇ ਭੈਣ ਭਰਾ ਦੇ ਪਿਆਰ ਤੇ ਆਪਸੀ ਸਮਝ ਦੀ ਤੰਦ ਜਾਂ ਕੜੀ ਟੁੱਟਦੀ ਹੈ ਤਾਂ ਸਮੁੱਚੇ ਪਰਿਵਾਰ ਦੇ ਨਾਲੋ ਨਾਲ ਆਉਣ ਵਾਲੀਆਂ ਨਸਲਾਂ ਨੂੰ ਵੀ ਇਸ ਮੋਹ ਭਿੱਜੀ ਰੱਖੜੀ ਦੇ ਮਹੱਤਵ ਤੋਂ ਵਾਂਝਾ ਕਰ ਦੇਵਾਂਗੇ ਅਸੀਂ। ਇਵੇਂ ਇਹ ਤਿਉਹਾਰ ਪਰਿਵਾਰਕ ਸਮਾਜਿਕ ਏਕਤਾ ਨੂੰ ਇੱਕ ਸੂਤਰ ਵਿੱਚ ਬੰਨਣ ਦਾ ਪ੍ਰਤੀਕ ਹੈ। ਰੱਖੜੀ ਦੇ ਦਿਨ ਦਾ ਮਹੱਤਵ ਘਰੋਗੀ ਅਨੁਸ਼ਠਾਨ ਵਜੋਂ ਵੀ ਬਹੁਤ ਮਹੱਤਤਾ ਰੱਖਦਾ ਹੈ। ਇਸ ਦਿਨ ਦਾ ਆਰੰਭ ਪੂਜਾ ਪ੍ਰਸਾਦ ਵਰਤ ਰੱਖਦੇ ਹੋਏ ਭੈਣਾਂ ਆਪਣੇ ਭਰਾਵਾਂ ਅਤੇ ਪਰਿਵਾਰ ਦੀਆਂ ਸੁੱਖਾਂ ਬਰਕਤਾਂ ਦੀ ਮਨੌਤ ਮੰਗਦੀਆਂ ਹਨ। ਰੱਖੜੀ ਦੀਆਂ ਕਿਸਮਾਂ ਸਾਡੇ ਸਮਾਜ ਵਿੱਚ ਪ੍ਰਚਲਿਤ ਹਨ, ਜਿਵੇਂ ਕੱਚੇ ਸੂਤ ਦੇ ਧਾਗੇ ਤੋਂ ਲੈ ਕੇ ਰੰਗ ਬਿਰੰਗੀ ਰੇਸ਼ਮੀ ਧਾਗਿਆਂ, ਮੌਲੀ ਅਤੇ ਸੋਨੇ ਚਾਂਦੀ ਰੁਪਿਆਂ ਨਾਲ ਜੜੀ ਹੋਈ ਸੋਹਣੀ ਸੋਹਣੀ ਰੱਖੜੀ। ਭੈਣ ਆਪਣੇ ਭਰਾ ਨੂੰ ਮੋਹ ਦੀਆਂ ਤੰਦਾਂ ਵਿੱਚ ਰੱਖੜੀ ਬੰਨ੍ਹਦੀ ਹੈ ਤੇ ਮੱਥੇ ਤੇ ਟਿੱਕਾ ਲਗਾ ਕੇ ਰੱਖਿਆ ਦਾ ਬੰਧਨ ਬੰਨ੍ਹਦੀ ਹੈ। ਮਠਿਆਈ, ਮੇਵੇ ਅਤੇ ਕਈ ਭੇਟਾਂ ਸੌਗਾਤਾਂ ਦਿੰਦੀ ਹੋਈ ਖੁਸ਼ੀਆਂ ਮਨਾਉਂਦੀ ਹੈ। ਇਸ ਤਿਉਹਾਰ ਰਾਹੀਂ ਪਰਿਵਾਰਕ ਕਦਰਾਂ ਕੀਮਤਾਂ ਵੀ ਮਜ਼ਬੂਤ ਹੁੰਦੀਆਂ ਹਨ। ਭੈਣ ਭਰਾ ਦੋਵੇਂ ਹੀ ਸੁੱਖ ਦੁੱਖ, ਸੋਕ ਹੁਲਾਸ, ਚੰਗੇ ਮਾੜੇ ਸਮੇਂ ਵਿੱਚ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ। ਇਸ ਦਿਨ ਨੂੰ ਵਿਤੋੜਕ ਪੂਰਵ ਵੀ ਆਖਦੇ ਹਨ, ਕਿਉਂਕਿ ਸਾਰਾ ਪਰਿਵਾਰ ਇੱਕੋ ਰੰਗ ਵਿੱਚ ਰੰਗਿਆ ਹੋਇਆ ਉਤਸ਼ਾਹ ਨਾਲ ਅੰਦਰਲੇ ਵਿਰੋਧ ਅਤੇ ਵਿਸ਼ਾ ਵਿਕਾਰਾਂ ਨੂੰ ਜਿੱਤਦਾ ਹੈ। ਇਸ ਪੱਖੋਂ ਨਵੀਂ ਪੀੜ੍ਹੀ ਦੇ ਸਾਵੇਂ ਵੀ ਆਦਰਸ਼ ਬਣਦਾ ਹੈ। ਰੱਖੜੀ ਦੇ ਦਿਨ ਨੂੰ ਆਪਾਂ ਕਿਉਂ ਮਨਾਉਂਦੇ ਹਾਂ? ਇਹ ਸ਼ੁਭ ਦਿਨ ਸਿਰਫ ਭੈਣ ਭਰਾ ਦੇ ਪਿਆਰ ਤੇ ਸਦਭਾਵਨਾ ਭਰੇ ਜਜ਼ਬਿਆਂ ਦਾ ਹੀ ਦਿਨ ਨਹੀਂ ਹੈ, ਸਗੋਂ ਇਸ ਦਾ ਵਿਆਪਕ ਅਰਥਾਂ ਵਿੱਚ ਵਿਸਤਾਰ ਵੀ ਅਸੀਂ ਦੇਖਦੇ ਹਾਂ। ਇਸ ਦਿਨ ਘਰ ਪਰਿਵਾਰ ਦੇ ਵੱਡੇ ਬਜ਼ੁਰਗ, ਦਾਦਾ, ਤਾਇਆ, ਚਾਚੇ, ਪਿਓ, ਗੁਰੂ ਅਤੇ ਹੋਰ ਮਾਣਯੋਗ ਮਨੁੱਖ ਨੂੰ ਵੀ ਰੱਖੜੀ ਬੰਨ੍ਹੀ ਜਾਂਦੀ ਹੈ, ਜਿਹੜੀ ਰੱਖਿਆ ਸੂਤਰ ਵਜੋਂ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੁਰਾਤਨ ਸਮੇਂ ਵਿੱਚ ਗੁਰੂਕੁਲ ਤੋਂ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਆਪਣੇ ਸ਼ਿਸ਼ ਨੂੰ ਅਤੇ ਸ਼ਿਸ਼ ਆਪਣੇ ਗੁਰੂ ਨੂੰ ਰੱਖਿਆ ਸੂਤਰ ਬਣ ਕੇ ਵਚਨਬੱਧ ਹੁੰਦੇ ਸਨ। ਜੋ ਸਿੱਖਿਆ ਅਤੇ ਗਿਆਨ ਸ਼ਿਸ਼ ਨੇ ਹਾਸਿਲ ਕੀਤਾ ਹੈ, ਉਸ ਦਾ ਉਪਯੋਗ
लोक कल्याण

ਲਈ ਕੀਤਾ ਜਾਵੇਗਾ। ਇਸ ਤਰ੍ਹਾਂ ਦੀ ਪਰੰਪਰਾ ਕਰਕੇ ਅਜਿਹਾ ਦਿਨ ਬਹੁਤ ਹੀ ਸ਼ੁਭ ਅਤੇ ਪਵਿੱਤਰ ਹੁੰਦਾ ਸੀ। ਪੁਰਾਣਿਕ ਸਮੇਂ ਅਤੇ ਉਸ ਤੋਂ ਵੀ ਪਹਿਲਾਂ ਸੰਕੇਤ ਸਾਨੂੰ ਕਥਾਵਾਂ ਅਤੇ ਬਿਰਤਾਂਤਾਂ ਵਿੱਚ ਮਿਲਦੇ ਹਨ, ਜਿੱਥੇ ਰੱਖਿਆ ਸੂਤਰ ਵਜੋਂ ਸਭ ਤੋਂ ਪਹਿਲਾਂ ਦੇਵਤੇ ਦੈਂਤਾਂ ਦੇ ਮਹਾਂਯੁੱਧ ਸਮੇਂ ਮਹਾਰਾਣੀ ਸ਼ਚੀ ਨੇ ਰਾਜਾ ਇੰਦਰ ਨੂੰ ਰੱਖਿਆ ਸੂਤਰ ਬੰਨਿਆ ਸੀ ਤਾਂ ਕਿ ਲੜਾਈ ਵਿੱਚ ਜੇਤੂ ਹੋਏ। ਇੱਕ ਹੋਰ ਅੱਗੇ ਕਥਾ ਦਾ ਜ਼ਿਕਰ ਪੁਰਾਣਾਂ ਵਿੱਚ ਆਉਂਦਾ ਹੈ, ਰਾਜਾ ਬਲੀ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਦਾਨਵੀਰ ਰਾਜਾ ਬਲੀ ਨੇ ਦੇਵਤਿਆਂ ਨਾਲ ਯੁੱਧ ਕਰਕੇ ਸਵਰਗ ਤੇ ਅਧਿਕਾਰ ਕਰ ਲਿਆ ਸੀ। ਉਸ ਸਮੇਂ ਉਹਦਾ ਹੰਕਾਰ ਚਰਮ ਸੀਮਾ ਤੇ ਪਹੁੰਚ ਗਿਆ ਤਾਂ ਭਗਵਾਨ ਵਿਸ਼ਨੂੰ ਨੇ ਵਾਮਨ ਅਵਤਾਰ ਲੈ ਕੇ ਉਸਦਾ ਹੰਕਾਰ ਚੂਰ ਚੂਰ ਕੀਤਾ ਸੀ। ਵਿਰਾਟ ਰੂਪ ਧਾਰਨ ਕਰਕੇ 3 ਕਦਮ ਭੂਮੀ ਦੀ ਮੰਗ ਦੇ ਸਿੱਟੇ ਵਜੋਂ ਆਕਾਸ਼ ਪਾਤਾਲ ਧਰਤੀ ਸਾਰਾ ਕੁਝ ਨੱਪ ਲਿਆ ਤਾਂ 3ਜਾ ਕਦਮ ਰਾਜੇ ਉੱਪਰ ਰੱਖ ਕੇ ਉਸਦਾ ਹੰਕਾਰ ਤੋੜਿਆ ਸੀ। ਸਿੱਟੇ ਵਜੋਂ ਰਸਾਤਲ ਦਾ ਰਾਜਾ ਬਣਾ ਕੇ ਹਮੇਸ਼ਾ ਲਈ ਅਮਰ ਹੋਣ ਦਾ ਵਰਦਾਨ ਦੇਣ ਦੇ ਨਾਲ ਨਾਲ ਰਾਜਾ ਬਲੀ ਦੀ ਭਗਤੀ ਨੂੰ ਦੇਖ ਕੇ ਉਸਦੇ ਨਾਲ ਰਹਿਣਾ ਵੀ ਸਵੀਕਾਰ ਕੀਤਾ ਸੀ। ਫਿਰ ਕੁਝ ਸਮੇਂ ਬਾਅਦ ਦੇਵੀ ਲਕਸ਼ਮੀ ਨੇ ਰਾਜੇ ਨੂੰ ਰੱਖਿਆ ਸੂਤਰ ਬਣ ਕੇ ਆਪਣੇ ਪਤੀ ਨੂੰ ਵਾਪਸ ਨਾਲ ਲੈ ਗਏ ਸਨ। ਇਸ ਤਰ੍ਹਾਂ ਦੀਆਂ ਕਥਾਵਾਂ ਰਾਹੀਂ ਸਾਨੂੰ ਹੰਕਾਰ ਨਾ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਗੇ ਇਤਿਹਾਸਕ ਦ੍ਰਿਸ਼ਟੀ ਤੋਂ ਵੀ ਕਈ ਹੋਰ ਕਥਾਵਾਂ ਪ੍ਰਚਲਿਤ ਹੋਈਆਂ ਸਨ ਜਿਨ੍ਹਾਂ ਦੁਆਰਾ ਰੱਖਿਆ ਸੂਤਰ ਬੰਨਣ ਦੀ ਸਾਰਥਕਤਾ, ਦੇਸ਼ ਪ੍ਰਤੀ ਆਪਣੀ ਮਾਤ ਭੂਮੀ ਪ੍ਰਤੀ ਰੱਖਿਆ ਕਰਨ ਦੀ ਭਾਵਨਾ ਨੂੰ ਵੀ ਪ੍ਰਤੀਬੱਧ ਕਰਦੀ ਹੈ। ਸਮਾਜਿਕ ਦ੍ਰਿਸ਼ਟੀ ਤੋਂ ਇਸ ਦਿਨ ਦਾ ਮਹੱਤਵ, ਬਾਹਰਲੇ ਹਮਲਾਵਰਾਂ ਨੇ ਜਦ ਵੀ ਕਦੇ ਹਮਲੇ ਕੀਤੇ ਤਾਂ ਧੀਆਂ ਭੈਣਾਂ ਦੀ ਅਤੇ ਮਾਤ ਭੂਮੀ ਦੀ ਰਾਖੀ ਕਰਨ ਲਈ ਰੱਖਿਆ ਸੂਤਰ ਜਾਂ ਰੱਖੜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸਾਡੇ ਸਮਾਜ ਵਿੱਚ ਰੱਖੜੀ ਦਾ ਮਹੱਤਵ ਭੈਣ ਭਰਾ ਦੇ ਆਤਮਕ ਰਿਸ਼ਤੇ ਤੋਂ ਅੱਗੇ ਹੋਰ ਕਈ ਅਰਥਾਂ ਵਿੱਚ ਵੀ ਅਰਥ ਭਰਪੂਰ ਹੈ। ਇੱਥੇ ਤੱਕ ਕਿ ਕੁਦਰਤ ਨਾਲ ਸਾਂਝ ਕਾਇਮ ਰੱਖਣ ਲਈ ਇਸਤਰੀਆਂ ਪੀਪਲ, ਬੋੜ, ਨਿੰਮ, ਤੁਲਸੀ ਨੂੰ ਸਤਿਕਾਰ ਕਰਦੇ ਹੋਏ ਵੱਖ ਵੱਖ ਤਿਉਹਾਰਾਂ ਅਧੀਨ ਰੱਖਿਆ ਸੂਤਰ ਬਣ ਕੇ ਸ਼ੁਭ ਕਾਮਨਾਵਾਂ ਮੰਗਦੀਆਂ ਹਨ। ਰੱਖਿਆ ਸੂਤਰ ਦੀ ਸਾਰਥਕਤਾ ਰੱਖੜੀ ਦੇ ਦਿਨ ਤੋਂ ਅੱਗੇ ਵੀ ਇਸ ਤਰ੍ਹਾਂ ਬਣੀ ਰਹਿੰਦੀ ਹੈ। ਇਹ ਰਸਮ ਵਾਤਾਵਰਣ ਦੀ ਸੰਭਾਲ ਕਰਦੇ ਹੋਏ ਮਨੁੱਖ ਤੇ ਰੁੱਖ ਦਾ ਅਤੁੱਟ ਅਮੁੱਲ ਰਿਸ਼ਤਾ ਬਣਾਉਂਦੀ ਹੈ। ਰੱਖੜੀ ਦੇ ਦਿਨ ਨੂੰ ਉਤਸਵ ਵਾਂਗ ਮਨਾਉਂਦੇ ਹੋਇਆਂ ਘਰ ਵਿੱਚ ਖੀਰ, ਪੂੜੇ, ਗੁਲਗੁਲੇ, ਨਮਕ ਪਾਰੇ, ਸ਼ੱਕਰ ਪਾਰੇ, ਮਠੀਆਂ ਆਦਿ ਬਣਾਏ ਜਾਂਦੇ ਹਨ ਤੇ ਉਹਨਾਂ ਦਾ ਵਟਾਂਦਰਾ ਹੁੰਦਾ ਹੈ। ਹਲਵਾਈ ਬਾਜ਼ਾਰ ਵਿੱਚ ਮਠਿਆਈਆਂ ਤੇ ਘੇਵਰ ਬਣਾਉਂਦਾ ਹੈ, ਲੇਕਿਨ ਸੇਵਈਆਂ ਦੀ ਖੀਰ ਇਸ ਦਿਨ ਦੀ ਵਿਸ਼ੇਸ਼ ਸ਼ਾਨ ਹੁੰਦੀ ਹੈ। ਇਹ ਅਜਿਹੀ ਅਨਮੋਲ ਵਿਰਾਸਤ ਹੈ ਜਿਹੜੀ ਸੱਕੇ ਭੈਣ ਭਰਾ ਦੇ ਨਾਲੋਂ ਨਾਲ ਹੋਰਾਂ ਨਾਲ ਵੀ ਮੂੰਹ ਬੋਲੇ ਭੈਣ ਭਰਾ ਦੇ ਸੰਬੰਧ ਨੂੰ ਬਣਾਉਂਦੀ ਹੋਈ ਮਾਨਵੀ ਪ੍ਰੇਮ ਸੰਬੰਧ ਦੀ ਸੱਚੀ ਸੁੱਚੀ ਮਿਸਾਲ ਵੀ ਪੇਸ਼ ਕਰਦੀ ਹੈ। ਇਸ ਤਿਉਹਾਰ ਨੂੰ ਸਾਰੇ ਵਿਸ਼ਵ ਅੰਦਰ ਵਸਦੇ ਭਾਰਤੀ ਵੀ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਆਧੁਨਿਕ ਸਮੇਂ ਅੰਦਰ ਵਿਗਿਆਨ, ਤਕਨੀਕ ਤੇ ਇੰਟਰਨੈਟ ਦੇ ਯੁੱਗ ਵਿੱਚ ਦੂਰ ਦੂਰ ਤੱਕ ਭੈਣਾਂ ਆਪਣੀਆਂ ਰੱਖੜੀਆਂ ਭੇਜਦੀਆਂ ਹਨ। ਇਹ ਹੁਣ ਬਹੁਤ ਸੌਖੀ ਹੋ ਗਈ ਹੈ, ਲੇਕਿਨ ਜੇ ਪਿੱਛਾ ਨੂੰ ਪਰਤ ਕੇ ਵੇਖੀਏ ਤਾਂ ਕਈ ਦਿਨਾਂ ਪਹਿਲਾਂ ਤੋਂ ਹੀ ਕੁੜੀਆਂ ਆਪਣੇ ਘਰਾਂ ਵਿੱਚ ਆਪਣੇ ਹੱਥੀਂ ਰੱਖੜੀਆਂ ਬਣਾਉਂਦੀਆਂ ਸਨ। ਪੰਜਾਬ ਦੀ ਇਹ ਸੋਹਣੀ ਲੋਕ ਕਲਾ ਦਾ ਬਿਹਤਰੀਨ ਨਮੂਨਾ ਹੋਣ ਦੇ ਨਾਲ ਨਾਲ ਮੋਹ ਭਰੀ ਮਨੋ ਭਾਵਨਾਵਾਂ ਨੂੰ ਕਲਾਤਮਕ ਢੰਗ ਨਾਲ ਰੱਖੜੀ ਬਣਾ ਕੇ ਉਸ ਨੂੰ ਸ਼ਿੰਗਾਰਿਆ ਜਾਂਦਾ ਸੀ। ਹਰ ਧੀ ਭੈਣ ਦੇ ਮਨ ਵਿੱਚ ਤੰਗ ਆਉਂਦੀ ਸੀ ਕਿ ਇਹ ਰੱਖੜੀ ਮੇਰੇ ਵੀਰੇ ਦੇ ਗੁੱਟ ਤੇ ਕਿੰਨੀ ਫੱਬੇਗੀ। ਇਸ ਤਰ੍ਹਾਂ ਹੀ ਹਰ ਭਰਾ ਵੀ ਇਸ ਸ਼ੁਭ ਦਿਨ ਦਾ ਇੰਤਜ਼ਾਰ ਕਰਦਾ ਹੈ। ਹੁਣ ਮੰਡੀਕਰਨ ਅਤੇ ਬਾਜ਼ਾਰ ਦੀ ਚੱਕਾ ਚੌਂਦ ਦੇ ਸਿੱਟੇ ਵਜੋਂ ਰੱਖੜੀ ਰੰਗ ਬਿਰੰਗੇ ਧਾਗਿਆਂ ਦੀ ਥਾਵੇਂ ਮਹਿੰਗੀ ਮਹਿੰਗੀ ਸਜਾਵਟ ਦੀ ਚੀਜ਼ ਬਣ ਕੇ ਪੇਸ਼ ਹੋ ਰਹੀ ਹੈ, ਅਤੇ ਇਸੇ ਤਰ੍ਹਾਂ ਭਾਬੀ ਦੇ ਗੁੱਟ ਤੇ ਫੁੰਮਣ ਖੰਬਣੀ ਵੀ ਮਹਿੰਗੇ ਭਾਅ ਹੁੰਦੀ ਹੈ।
ਇਹਨਾਂ ਨੂੰ ਹਰ ਕੋਈ ਆਪਣੀ ਆਰਥਿਕਤਾ ਦੇ ਪੱਖੋਂ ਖਰੀਦ ਕੇ ਇਹ ਤਿਉਹਾਰ ਮਨਾਉਂਦਾ ਹੈ। ਇਹ ਤਿਉਹਾਰ ਸੱਭਿਆਚਾਰਕ ਪਰੰਪਰਾਗਤ ਮਹੱਤਵ ਨੂੰ

0: ਕਈ ਅਰਥਾਂ ਵਿੱਚ ਪੀੜ੍ਹੀਓ ਦਰ ਪੀੜ੍ਹੀ ਗਤੀਸ਼ੀਲ ਰੱਖਦਾ ਹੈ। ਇਸ ਤਿਉਹਾਰ ਦੀ ਸਾਰਥਕਤਾ ਅਤੇ ਮਹੱਤਤਾ ਇਸ ਪੱਖੋਂ ਵੀ ਹੈ ਕਿ ਇਹ ਭੈਣ ਅਤੇ ਭਰਾ ਦੋਹਾਂ ਦੀ ਹੋਂਦ ਨੂੰ ਸਨਮਾਨਿਤ ਕਰਦਾ ਹੋਇਆ ਬਰਾਬਰੀ ਦਾ ਦਰਜਾ ਦਿੰਦਾ ਹੈ। ਇਸ ਤਿਉਹਾਰ ਕਰਕੇ ਹੀ ਸਾਰਾ ਸਾਲ ਪਰਿਵਾਰ ਅਤੇ ਸਮੁੱਚਾ ਦੇਸ਼ ਭਾਈਚਾਰਕ ਏਕਤਾ, ਸਾਂਝ, ਅਪਣਤ ਦੇ ਅਹਿਸਾਸਾਂ ਨਾਲ ਜੁੜਿਆ ਰਹਿੰਦਾ ਹੈ। ਵਸੂਦੇਵ ਕੁਟੁੰਬਕਮ ਦੀ ਅਦਭੁਤ ਮਿਸਾਲ ਵੀ ਇਹ ਤਿਉਹਾਰ ਬਣਦਾ ਹੈ। ਆਓ ਅਸੀਂ ਵੀ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਈਏ, ਕਿਉਂਕਿ ਅੱਜ ਦੇ ਸਮੇਂ ਵਿੱਚ ਪਦਾਰਥਕ ਨਕਦੀ ਲੈਣ ਦੇਣ ਤੋਂ ਪਰੇ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ ਬਹੁਤ ਮਹੱਤਵਪੂਰਨ ਹੈ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਮੋਹ ਦੀਆਂ ਤੰਦਾਂ ਦਾ ਤਿਉਹਾਰ ਰੱਖੜੀ। ਵਾਰਤਾਕਾਰ ਸਨ ਡਾਕਟਰ ਸਾਰਿਕਾ ਸ਼ਰਮਾ ਤੇ ਆਓ ਹੁਣ ਸੁਣਦੇ ਹਾਂ ਇਹ ਰੱਖੜੀ ਗੀਤ। ਆਵਾਜ਼ ਹੈ ਅਜੀਤ ਕੌਰ ਤੇ ਸਾਥੀਆਂ ਦੀ, ਗੀਤਕਾਰ ਨੇ ਸਤਪਾਲ ਤਾਲੀ।

ਵੀਰ ਦੇਈਂ ਵੇ ਰੱਬਾ, ਸੂ ਖਾਣ ਨੂੰ ਬੜਾ ਹੀ ਜੀ ਕਰਦਾ। ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਫਿਲਮ ਜੀ ਆਇਆ ਨੂੰ ਦਾ ਇਹ ਗੀਤ। ਗੀਤਕਾਰ ਨੇ ਬੱਬੂ ਸਿੰਘ ਮਾਨ ਤੇ ਸੰਗੀਤ ਹੈ ਜੈ ਦੇਵਤਾ।

0: ਹੁਣ ਖਬਰਾਂ ਵਿਸਥਾਰ ਨਾਲ। ਨੇਪਾਲ ਤਿੱਬਤ ਵਿਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 469 ਹੋ ਗਈ ਏ, ਜਦੋਂ ਕਿ ਸਰਹੱਦ ਦੇ ਦੋਵੇਂ ਪਾਸੇ 1545 ਲੋਕ ਲਾਪਤਾ ਨੇ। ਬਚਾਅ ਟੀਮਾਂ ਦਰਿਆ ਦੇ ਕਿਨਾਰਿਆਂ ਤੇ ਅਲੱਗ ਥਲੱਗ ਵਸੋਂ ਵਿਚ ਬਚੇ ਲੋਕਾਂ ਦੀ ਭਾਲ ਕਰ ਰਹੀਆਂ ਨੇ ਤੇ ਹੇਠਾਂ ਰੁੜਕੀਆਂ ਲਾਸ਼ਾਂ ਨੂੰ ਬਾਹਰ ਕੱਢ ਰਹੀਆਂ ਨੇ। ਹਾਲਾਂਕਿ ਭੋਟੇ ਕੋਸ਼ੀ ਦਰਿਆ ਦੇ ਸਰੋਤ ਦੇ ਨੇੜੇ ਇਕ ਨਵੀਂ ਬਣੀ ਬੈਰੀਅਰ ਝੀਲ ਬਾਰੇ ਚਿੰਤਾਵਾਂ ਬਰਕਰਾਰ ਨੇ। ਅਧਿਕਾਰੀਆਂ ਨੂੰ ਡਰ ਏ ਕਿ ਪਹਾੜ ਕਾਰਨ ਹੋਰ ਪਾਣੀ ਆ ਸਕਦੈ, ਜਿਸ ਨਾਲ ਆਫ਼ਤ ਹੋਰ ਵਿਗੜ ਸਕਦੀ ਏ ਤੇ ਬਚਾਅ ਕਾਰਜਾਂ ਵਿਚ ਰੁਕਾਵਟ ਆ ਸਕਦੀ ਏ। ਨੇਪਾਲੀ ਸੁਰੱਖਿਆ ਮੁਲਾਜ਼ਮਾਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਤੋਂ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਏ। ਇਸ ਦੌਰਾਨ ਦੱਖਣ ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿਚ ਅੱਜ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਨੇਪਾਲ ਵਿਚ ਹੜ੍ਹ ਦੀ ਤਾਜ਼ਾ ਚੇਤਾਵਨੀ ਜਾਰੀ ਕੀਤੀ ਗਈ। ਅਧਿਕਾਰੀਆਂ ਨੇ ਦਰਿਆ ਦੇ ਪੱਧਰ ਦੇ ਵਧਣ ਦੇ ਡਰ ਤੋਂ ਤ੍ਰਿਸ਼ੂਲੀ ਇਲਾਕੇ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ। ਨੇਪਾਲ ਪੁਲਿਸ ਨੇ ਕਿਹੈ ਕਿ ਤਿੱਬਤ ਵਾਲੇ ਪਾਸੇ ਇਕ ਪਾਣੀ ਦਾ ਬੰਨ ਫੇਰ ਫਟ ਗਿਆ ਅਤੇ ਨਿਵਾਸੀਆਂ, ਸੁਰੱਖਿਆ ਮੁਲਾਜ਼ਮਾਂ ਅਤੇ ਬਚਾਅ ਵਰਕਰਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਏ। ਤ੍ਰਿਸ਼ੂਲੀ ਅਤੇ ਰਸੋਆ ਵਿਚਕਾਰ ਸੜਕ ਨਿਰਮਾਣ ਨੂੰ ਵੀ ਮੁਅੱਤਲ ਕਰ ਦਿੱਤਾ ਗਿਐ। ਪਾਣੀ ਦਾ ਪੱਧਰ ਵਧਣ ਕਾਰਨ ਭਾਰੀ ਮਸ਼ੀਨਰੀ ਵਾਪਸ ਲੈ ਲਈ ਗਈ ਏ। ਭਾਰਤ ਨੇ ਇਕ ਵੱਡਾ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੈ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਨੇਪਾਲ ਵਿਚ 290 ਭਾਰਤੀ ਨਾਗਰਿਕ ਸੰਪਰਕ ਤੋਂ ਬਾਹਰ ਨੇ, ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਬਚਾਅ ਲਈ ਤਾਲਮੇਲ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਨੇ। ਹੁਣ ਤੱਕ ਭਾਰਤ ਨੇ 84 ਨਾਗਰਿਕਾਂ ਨੂੰ ਬਚਾਇਆ, ਜਿਨ੍ਹਾਂ ਵਿਚ ਤ੍ਰਿਸ਼ੂਲੀ ਵਨ ਪਣ ਬਿਜਲੀ ਪ੍ਰੋਜੈਕਟ ਦੇ 63 ਮੁਲਾਜ਼ਮ ਅਤੇ ਤਮਿਲਨਾਡੂ ਦੇ 21 ਲੋਕ ਸ਼ਾਮਲ ਨੇ। ਵਿਦੇਸ਼ ਮੰਤਰੀ ਐਸ਼ ਸ਼ੰਕਰ ਨੇ ਕਿਹੈ ਕਿ ਮੰਤਰਾਲਾ, ਨੇਪਾਲ ਸਰਕਾਰ, ਹੋਰ ਮੰਤਰਾਲਿਆਂ, ਰਾਜ ਸਰਕਾਰਾਂ, ਟੂਰ ਆਪਰੇਟਰਾਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ। ਲੋਕਾਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਕੱਢਣ ਦੇ ਯਤਨਾਂ ਵਿਚ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਵੀ ਕਾਇਮ ਕੀਤਾ ਗਿਐ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਪੂਰੀ ਮਾਨਵਤਾਵਾਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਦੌਰਾਨ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹੈ ਕਿ ਭਾਰਤ ਨੇ ਨੇਪਾਲ ਵਿਚ ਬਚਾਅ ਅਤੇ ਰਾਹਤ ਕਾਰਜਾਂ ਵਿਚ ਸਹਾਇਤਾ ਲਈ 47 ਟਨ ਤੋਂ ਵੱਧ ਰਾਹਤ ਸਮੱਗਰੀ ਭੇਜੀ ਏ।
1: दो जहाज भी हम लोगों ने सहायता नेपाल को पहुंचाया है। पहला जहाज यहां से 10 टन करीबन रिलीफ मटेरियल लेके काठमांडू पहुंचा था, जिसमें कि कंबल, सोलर लैंप, दवाइयां, हाइजीन किट्स और टेंट वगैरह इस प्रकार की चीजें हैं। दूसरा जहाज इसमें 37.5 टन की सप्लाई, जिसमें कि 28.5 टन रिलीफ आइटम्स और 8 टन दवाइयां और 1 टन खाने पीने की सामग्री और जो भी मानवीय सहायता हो सकता है वो भी हम प्रदान करेंगे।
0: ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਕ ਜਾਲੀ ਵੀਡੀਓ ਦਾ ਖੰਡਨ ਕੀਤਾ, ਜਿਸ ਵਿਚ ਇਹ ਝੂਠਾ ਦਾਅਵਾ ਕੀਤਾ ਗਿਐ ਕਿ ਭਾਖੜਾ ਨੰਗਲ ਡੈਮ ਦੀ ਕੰਧ 1.77 ਇੰਚ ਝੁਕੀ ਹੋਈ ਏ। ਵੀਡੀਓ ਵਿਚ ਇਹ ਗੁੰਮਰਾਹਕੁੰਨ ਦਾਅਵਾ ਕੀਤਾ ਗਿਐ ਕਿ ਡੈਮ ਵਿਚ ਪਹਾੜ ਪੈਣ ਨਾਲ ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਹੜ੍ਹ ਆ ਸਕਦੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਫੈਕਟ ਚੈੱਕ ਇਕਾਈ ਨੇ ਸਪਸ਼ਟ ਕੀਤਾ ਕਿ ਇਹ ਦਾਅਵਾ ਝੂਠਾ ਏ। ਪ੍ਰੈਸ ਸੂਚਨਾ ਬਿਊਰੋ ਦਾ ਕਹਿਣਾ ਕਿ 27 ਅਗਸਤ 2024 ਨੂੰ ਡੈਮ ਦੀ ਕੰਧ ਦਾ ਅਸਲ ਝੁਕਾ 0.86 ਇੰਚ ਦਰਜ ਕੀਤਾ ਗਿਆ ਸੀ। ਇਕਾਈ ਨੇ ਕਿਹਾ ਕਿ ਡੈਮ ਦੇ ਤਣਾਅ, ਖਿਚਾਅ, ਛੇਕਾਂ ਦੇ ਦਬਾਅ ਅਤੇ ਰਿਸਾਅ ਦੇ ਸਾਰੇ ਮਾਪਦੰਡ ਨਿਰਧਾਰਿਤ ਆਗਿਆਯੋਗ ਸੀਮਾਵਾਂ ਦੇ ਅੰਦਰ ਨੇ ਅਤੇ ਡੈਮ ਪੂਰੀ ਤਰ੍ਹਾਂ ਸੁਰੱਖਿਅਤ ਏ। ਦਫ਼ਤਰ ਨੇ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਸਨਸਨੀਖੇਜ਼ ਦਾਅਵਿਆਂ ਤੇ ਭਰੋਸਾ ਨਾ ਕਰਨ ਤੇ ਇਨ੍ਹਾਂ ਨੂੰ ਪ੍ਰਸਾਰਿਤ ਵੀ ਨਾ ਕਰਨ, ਕਿਉਂਕਿ ਉਹ ਬੇਲੋੜਾ ਡਰ ਅਤੇ ਦਹਿਸ਼ਤ ਫੈਲਾ ਸਕਦੇ ਨੇ। ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਤੇ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਤੇ ਪਿੰਡ ਉਮਰਾ ਨੰਗਲ ਵਿਖੇ ਕਿਸਾਨ ਚੌਪਾਲ ਵਿਚ ਹਿੱਸਾ ਲੈਣ ਅਤੇ ਰੱਖੜੀ ਦੇ ਮੌਕੇ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਪਹੁੰਚੇ ਨੇ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਉਹ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਅਤੇ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਸੇਵਾ ਵੀ ਕੀਤੀ। ਕਿਸਾਨ ਚੌਪਾਲ ਵਿਖੇ ਕਿਸਾਨਾਂ ਨੂੰ ਮਿਲਣ ਤੋਂ ਪਹਿਲਾਂ ਉਹ ਰੱਖੜ ਪੁੰਨਿਆ ਦੇ ਮੌਕੇ ਤੇ ਗੁਰਦੁਆਰਾ ਬਾਬਾ ਬਕਾਲੇ ਵਿਖੇ ਵੀ ਮੱਥਾ ਟੇਕਣਗੇ। ਰੱਖੜ ਪੁੰਨਿਆ ਹਰ ਸਾਲ ਬਾਬਾ ਬਕਾਲਾ ਵਿਖੇ ਮਨਾਇਆ ਜਾਣ ਵਾਲਾ ਇਕ ਤਿਉਹਾਰ ਏ, ਜੋ ਸਿਰਫ਼ ਰੱਖੜੀ ਦੀ ਰਵਾਇਤ ਤੱਕ ਹੀ ਸੀਮਿਤ ਨਹੀਂ ਏ, ਸਗੋਂ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਵੀ ਦਰਸਾਉਂਦਾ, ਕਿਉਂਕਿ ਇਹ ਧਾਰਮਿਕ ਤੌਰ ਤੇ ਇਤਿਹਾਸਕ ਸਥਾਨ 9ਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਏ। ਕੇਂਦਰੀ ਮੰਤਰੀ ਵੱਲੋਂ ਇਸ ਮੌਕੇ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNewsਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਸੰਸਕ੍ਰਿਤ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਵਿਸ਼ਵ ਸੰਸਕ੍ਰਿਤ ਦਿਵਸ ਸ਼ਰਵਣ ਪੁਰਨਿਮਾ ਤੇ ਸੰਸਕ੍ਰਿਤ ਭਾਸ਼ਾ ਦੀ ਸਦੀਵੀ ਅਮੀਰੀ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਰਤ ਦੇ ਗਿਆਨ, ਵਿਚਾਰ ਅਤੇ ਰਚਨਾਤਮਕਤਾ ਦਾ ਇਕ ਨਿਰੰਤਰ ਸਾਧਨ ਰਹੀ ਏ ਅਤੇ ਇਸ ਦਾ ਸਕਾਰਾਤਮਕ ਪ੍ਰਭਾਵ ਅੱਜ ਵੀ ਕਈ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਨ ਧਨ ਯੋਜਨਾ ਨੇ ਬੇਮਿਸਾਲ ਪੈਮਾਨੇ ਅਤੇ ਪਰਿਵਰਤਨਸ਼ੀਲ ਨਤੀਜੇ ਦਿੱਤੇ ਨੇ।